0: ਵਧੀਆ ਫਾਇਦਾ ਹੋ ਰਿਹਾ।
1: ਅੰਡਰ ਪੀਐਮ ਕਿਸਾਨ ਮਿਲੀਅਨਸ ਆਫ ਮਹਾਰਾਸ਼ਟਰ ਫਾਰਮਰਸ ਸਿਕਿਉਰਡ ਕ੍ਰਿਟੀਕਲ ਫਾਈਨੈਂਸ਼ੀਅਲ ਸਟੈਬਿਲਿਟੀ ਥਰੂ ਡਾਇਰੈਕਟ ਐਨੂਅਲ ਇਨਕਮ ਸਪੋਰਟ ਡਿਊਰਿੰਗ ਪ੍ਰਾਈਮ ਮਿਨਿਸਟਰ ਮੋਦੀਜ਼ 12 ਈਅਰ ਗਵਰਨੈਂਸ।
0: ਮੈਨੇ ਜੀ ਰਾਮ ਜੀ ਕੀ ਯੋਜਨਾ ਅਭੀ ਕੀ ਔਰ ਪਹਿਲੀ ਕੀ ਰੋਜ਼ਗਾਰ ਅਮੀ ਯੋਜਨਾ ਇਸਕੇ ਤਹਿਤ ਮੌਸਮੀ ਫਲਬਾਗ ਲਗਵਾ ਬਾਅਦ ਮੁਝੇ ਇਸਕੇ ਜੋ ਰੋਪ ਹੈ ਜੋ ਪੌਦੇ ਮਿਲੇ ਉਸਕੇ ਵੀ ਪੈਸੇ ਮਿਲੇ ਔਰ ਮੈਨੇ ਜੋ ਇਹ ਨਿਕਲਾ ਘਾਸ ਇਹ ਸਭ ਉਸਕੇ ਵੀ ਉਸਕੇ ਤਹਿਤ ਉਸਕੇ ਪੈਸੇ ਮਿਲੇ ਔਰ ਤਿੰਨ ਸਾਲ ਤੱਕ ਮੁਝੇ ਪੈਸੇ ਮਿਲਤੇ ਰਹੇ ਔਰ ਪੂਰਾ ਮੇਰਾ ਜੋ ਖਰਚਾ ਹੋਇਆ ਥਾ ਉਹ ਪੂਰਾ ਇਸ ਯੋਜਨਾ ਕੇ ਤਹਿਤ ਮਿਲਾ।
2: ਕਿਸਾਨ ਸਨਮਾਨ ਨਿਧੀ ਔਰ ਨਮੋ ਕਿਸਾਨ ਉਸਕੇ 11-12 ਹਜ਼ਾਰ ਜੋ ਮਿਲਤੀ ਹੈ ਉਹ ਹਮਾਰੇ ਬਹੁਤ ਕਾਮ ਮੇ ਆਤੀ ਹੈ। ਜਿਸ ਦਿਨ ਹਮਾਰੇ ਪਾਸ ਮੇ ਪੈਸੇ ਨਹੀਂ ਰਹਤੇ ਉਸ ਦਿਨ ਉਹੀ ਪੈਸੇ ਨਿਕਾਲ ਕੇ ਹਮ ਇਸਕਾ ਖੇਤੀ ਬਾੜੀ ਕਾ ਕਾਮ ਕਰਤੇ ਹੈ ਔਰ ਹਮਾਰਾ ਜ਼ਿਲ੍ਹਾ ਆਦਿਵਾਸੀ ਹੈ ਦੁਰਗਮ ਹੈ ਇਸਲਿਏ ਕਭੀ ਕਭੀ ਕਾਮ ਨਹੀਂ ਮਿਲਤਾ ਉਹ ਜੋ ਨਹੀਂ ਮਿਲਤਾ ਉਸ ਟਾਈਮ ਉਹੀ ਪੈਸੇ ਕਾਮ ਮੇ ਆਤੇ।
1: The scheme has empowered farmers in Madhya Pradesh, just as it has worked for others in all states.
3: Paisa jo 6000 rupaye aaya hai usme apan ne lagat bhi lagayi hai aur kuch sara mil jata hai phal phool mein pedon mein khad beech mein bhi fayda milta hai khad bhi khareed log mauke pe paise apne paas na ho aur badhiya kaam kiya Modi ji ne 6000 rupaye deke hamari phul phool ki aalak ki gilki ki fasal hari bhari hui hai.
1: For women, Prime Minister Modi's government has delivered unprecedented empowerment. 2 crore women have become Lakhpati Didis through self-help groups, with a target of 3 crore. Over 10.03 crore women are part of 92.06 lakh self-help groups. Under Mudra Yojana, 68% of loans, over 27 crore, have gone to women entrepreneurs. Under Pradhan Mantri Awas Yojana, urban 90 lakh houses are owned by women.
4: When the government of India gives a support of to develop an industry, automatically the employment is generated. In such cases, skilling, they are ready to help us in skilling. They are also ready to give some sort of funding for the skilling departments. And they also are ready to support in each and every area where you wanted to develop employment.
1: Uttarakhand is one example of women empowerment. Uttarakhand State Rural Livelihood Mission, funded by the central government, aims to empower rural women through self-help groups and provide them with sustainable livelihood opportunities. A total of 1,203 self-help groups have been formed in 140 village organizations.
5: राष्ट्रीय ग्रामीण आजीविका मिशन के तहत 75,000 रुपये CIF के रूप में मिला है और 3 लाख रुपये CCL के रूप में बनाया गया है जिसमें हमने 5 लाख के आसपास अपना पैसा भी लगाया है और जिससे हमने यह उद्यम जोड़ा है।
1: Women empowerment has been the foundation of rural development for the Modi government in the past 12 years.